0: ਹਾਏ ਦੇ ਮੇਰੀ ਸੈਲਫੀਆਂ ਅਰੇ ਬਿਜਲੀਆਂ ਹੈ ਬਿਜਲੀਆਂ ਹਾਏ ਦੇ ਮੇਰੀ ਸੈਲਫੀਆਂ.
1: There's only one station that keeps you moving all day long.
2: FM 100. 100.